0: देखा मास्टरन जी, इस भेंटा ते बाद हुण असां अपने श्रोतियां जो जे असें जानकारी देनी अज दा जिहड़ा आंदा विषय है उस पर गलबात करनी कि रसायना दा जिहड़ा है बिल्कुल संतुलित उपयोग जे असें करने चाहिंदा, क्योंकि अगर इन्हां दा बड़ा ज़्यादा उपयोग असें कर दे तां भी असां दी चाहे फसल दी गल है और होर भी चाहे असां दी सब्जियां है चाहे मतलब होर भी पेड़ पौधे ਤਾਂ ਉਹਨਾਂ ਜੋ ਬੜਾ ਜਿਹਾ ਅਸਰ ਨੁਕਸਾਨ ਹੁੰਦਾ
1: ਜੀ। ਤੂੰ ਬੜੀ ਛੇੜ ਗੱਲ ਬੋਲਿਆ, ਦੇਖਾ ਰਸਾਇਣਾਂ ਦਾ ਜਿਹੜਾ ਐਸਾ ਮਾਨਵ ਜੀਵਨ 'ਚ ਕਦੇ ਵੀ ਆਹ ਜਾਏ ਉਪਯੋਗ ਕਰਨਾ ਹੈ ਨਾ, ਖੇਤੀਬਾੜੀ 'ਚ ਕਰਨ ਜਾਂ ਕੈਸੀ 'ਚ ਵੀ ਕਰਨ, ਤਾਂ ਅਸੀਂ ਬੜਾ ਸੋਚੀ ਸਮਝੀ ਕੇ ਕਰਨਾ ਚਾਹੀਦਾ, ਕਿਉਂਕਿ ਦੇਖਾ ਹਾਂ ਕਈ ਵਾਰ ਸੋਚਦੇ ਕਿ ਹਾਂ ਬੜੇ ਜ਼ਿਆਦਾ ਰਸਾਇਣਾਂ ਦਾ ਪ੍ਰਯੋਗ ਕਰਾਂਗੇ ਤਾਂ ਖੇਤੀ ਸਾਡੀ ਖਰੀ ਹੋਣੀ ਫਸਲ, ਤਾਂ ਇਹ ਸਾਡੇ ਮਨੇ ਦਾ ਘੋਲ ਹੈ, ਦੇਦੇ ਆ ਕੁਛ ਵੀ ਨਹੀਂ ਹੁੰਦਾ, ਉਲਟਾ ਜਿਹੜੀ ਹੈ ਸਾਡਾ ਤਿਸਨੇ ਪਾਣੀ ਖਰਾਬ ਹੁੰਦਾ, ਹਵਾ ਦੂਸ਼ਿਤ ਹੁੰਦੀ, ਪਰਿਆਵਰਨ ਖਰਾਬ ਹੁੰਦਾ, ਕਹਿੰਦੇ ਮਿੱਟੀ ਵੀ ਖਰਾਬ ਹੁੰਦੀ। ਤਾਂ ਇਹਨਾਂ ਦੇ ਸੰਤੁਲਿਤ ਉਪਯੋਗ ਕਰਨੇ ਸਾਂਝੋ ਮਿੱਟੀ ਹਵਾ ਪਾਣੀ ਕਹਿੰਦੇ ਪ੍ਰਦੂਸ਼ਣ ਜੋ ਬਚਾਈ ਜਿਹੜਾ ਸਹਿ ਸਕਣਾ ਚਾਹੀਦਾ, ਕਹਿੰਦੇ ਫਸਲਾਂ ਕਹਿੰਦੇ ਖਾਧੇ ਪਦਾਰਥਾਂ 'ਚ ਜਿਹੜੇ ਸਹਿ ਹਾਨੀਕਾਰਕ ਅਵਸ਼ੇਸ਼ ਘੱਟ ਕਰਨੇ ਹਨ, ਹਾਂ ਕਹਿੰਦੇ ਖੇਤੀ ਦੀ ਲਾਗਤ ਜਿਹੜੀ ਹੈ ਸਹਿ ਹਾਂ ਘਟਾਉਣੀ ਹੈ ਘੱਟ ਕਰਨੀ ਹੈ, ਕਿਉਂਕਿ ਤਾਂ ਹੀ ਆਹ ਜਿਹੜਾ ਸਹਿ ਮੁਨਾਫਾ ਲੈ ਸਕਦੇ ਜ਼ਿਆਦਾ। ਹਾਂ ਅਗਰ ਰਸਾਇਣਾਂ ਦਾ ਪ੍ਰਯੋਗ ਕਰਾਂਗੇ ਤਾਂ ਸਾਡਾ ਪੈਸਾ ਵੀ ਜਿਹੜਾ ਸਹਿ ਫਾਲਤੂ ਖਰਚ ਹੁੰਦਾ।
0: ਬਿਲਕੁਲ ਜੀ ਬਿਲਕੁਲ, ਤਾਂ ਦੇਖਾ ਦੂਜੇ ਪੈਸਾ ਤਾਂ ਦੇਖਾ ਜ਼ਿਆਦਾ ਤੋਂ ਜ਼ਿਆਦਾ ਖਰਚ ਹੁੰਦਾ ਹੀ ਹੁੰਦਾ, ਪਰ ਜਿਸ 'ਤੇ ਜੀਆਂ ਹੈ ਰਸਾਇਣਾਂ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਯੋਗ ਕਰਦੇ ਤਾਂ ਉਸ 'ਤੇ ਜਿਹੜੇ ਅਸੀਂ ਚਾਹੇ ਅਨਾਜਾਂ ਦੀ ਗੱਲ ਕਰੀਏ ਚਾਹੇ ਹੋਰ ਵੀ ਫਸਲਾਂ ਕਿਸੇ ਵੀ ਫਸਲ ਦੀ ਗੱਲ ਕਰੀਏ ਤਾਂ ਜਿਹੜੀ ਪੈਦਾ ਹੋਣੀ ਤਾਂ ਉਹਨਾਂ ਦੇ ਖਾਣੇ 'ਤੇ ਵੀ ਆਉਂਦੇ ਜਿਹੜਾ ਸਰੀਰ ਹੈ ਉਸ ਜੋ ਵੀ ਨੁਕਸਾਨ ਹੋਣਾ ਹੀ ਹੋਣਾ।
1: ਬਿਲਕੁਲ ਜੀ ਬਿਲਕੁਲ, ਦੇਖਾ ਕਈ ਬਿਮਾਰੀਆਂ ਜਿਹੜੀਆਂ ਸਹਿ ਕਾਫੀ ਵੱਡੀਆਂ ਵੱਡੀਆਂ ਦੇਖਾ ਜਿਨ੍ਹਾਂ ਦੇ ਨਾਕ ਤੱਕ ਲੈਣੇ ਆ, ਤਾਂ ਪਹਿਲੇ ਇਹਨਾਂ ਬਿਮਾਰੀਆਂ ਦਾ ਇਤਨਾ ਪ੍ਰਕੋਪ ਨਹੀਂ ਹੁੰਦਾ ਹਾ, ਕਹਿੰਦੇ ਹੁਣ ਦੇਖਾ ਤਾਂ ਹਰ ਦੂਏ ਘਰ 'ਚ ਜਿਹੜੀਆਂ ਸਹਿ ਵੱਡੀਆਂ ਵੱਡੀਆਂ ਬਿਮਾਰੀਆਂ ਲੱਗੀਆਂ ਹਨ, ਤਾਂ ਤਿੰਨਾਂ ਹੀ ਰਸਾਇਣਾਂ ਦੇ ਦੁਸ਼ਪ੍ਰਭਾਵ ਜਿਹੜੇ ਇਨਸਾਨ 'ਚ ਦਿਖਣੇ ਜੋ ਮਿਲਣਾ ਦੇ
0: ਜੀ। ਕਿਉਂਕਿ ਦੇਖਾ ਪਹਿਲੇ ਜਿੱਥਾ ਅਸੀਂ ਆਪਣੀ ਪ੍ਰਾਕ੍ਰਿਤਿਕ ਖਾਦ ਜਿਹੜੀ ਸੀ ਉਹ ਤਿਆਰ ਕਰਦੇ ਥੇ, ਉਸਨੇ ਹੀ ਖੇਤੀਬਾੜੀ ਆਪਣਾ ਕਿਆਰੀਆਂ 'ਚ ਸਾਰਾ ਕੁਛ ਜਿਹੜਾ ਆਪਣਾ ਗੋਹਾ ਮੈਲ ਪਸ਼ੂਆਂ ਦਾ ਹੁੰਦਾ ਥਾ ਉਸਤੇ ਹੀ ਆਪਣੀ ਮਤਲਬ ਇੱਕ ਖਾਦ ਉਸ ਜੋ ਹੀ ਪ੍ਰਯੋਗ ਕਰਦੇ
1: ਜੀ।
0: ਤਾਂ ਦੇਖਾ ਬੜੀਆ ਜਿੱਥਾ ਮਤਲਬ ਅਸੀਂ ਜੋ ਪੈਦਾਵਾਰ ਵੀ ਅੱਛੀ ਮਿਲਾਂ ਤੀ ਔਰ ਜੋ ਵੀ ਫਸਲਾਂ ਸਬਜ਼ੀਆਂ ਅਸੀਂ ਪ੍ਰਯੋਗ ਕਰਦੇ ਥੇ ਉਹ ਵੀ ਬਿਲਕੁਲ ਤਾਕਤਵਰ ਹੁੰਦੀ ਥੀ, ਫਾਇਦੇਮੰਦ ਹੁੰਦੀ ਥੀ। ਲੇਕਿਨ ਅੱਜ ਜਿਤਨਾ ਪ੍ਰਯੋਗ ਅਸੀਂ ਚਾਹੇ ਫਸਲ ਜੋ ਜ਼ਿਆਦਾ ਉਤਪਾਦਨ ਵਾਸਤੇ ਰਸਾਇਣਿਕ ਇਹਨਾਂ ਖਾਦਾਂ ਦਾ ਪ੍ਰਯੋਗ ਕਰਾ ਦੇ ਰਸਾਇਣਾਂ ਦਾ ਪ੍ਰਯੋਗ ਕਰਾ ਦੇ, ਪਰ ਉਸ 'ਤੇ ਕਿਤੇ ਨਾ ਕਿਤੇ ਜੇ ਅਸੀਂ ਮਤਲਬ ਅਸੀਂ ਦੇ ਸਰੀਰ ਪਰ ਜ਼ਰੂਰ ਬੁਰਾ ਅਸਰ ਪੇ ਕਰਦਾ। ਔਰ ਦੇਖਾ ਸਾਰਿਆਂ 'ਤੇ ਵੱਡੀ ਗੱਲ ਹੈ ਕਿ ਅੱਜ ਚਾਹੇ ਛੋਟੇ ਬੱਚਿਆਂ 'ਤੇ ਲਈ ਨੇ